0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਬਸ ਮੈਂ ਆਤੀ ਹੂੰ।

0: सुनते रहिए FM 101 101 101।
1: सफर हज एक मुकद्दस सफर, और इस सफर में एक भरोसेमंद मुनज्जम जरूरी है। हज 2027 का एक्सक्लूसिव हज बैंकिंग पार्टनर HBL इस्लामिक मंजूर शुदा मुनज्जमीन के साथ मिलकर प्राइवेट हज की वसूलियों और बैंकिंग को आसान बना रहा है, और इस मुबारक सफर के लिए सऊदी रियाल बा आसानी खरीदें HBL करेंसी एक्सचेंज की मुल्क भर में मौजूद 70 से ज्यादा आउटलेट्स के जरिए। HBL इस्लामिक, सफर हज में आपका खिदमत गुजार। शराइत ज़वाबित लागू है। सफर हज एक मुकद्दस सफर, और इस सफर में एक भरोसेमंद मुनज्जम जरूरी है। हज 2027 का एक्सक्लूसिव हज बैंकिंग पार्टनर HBL इस्लामिक मंजूर शुदा मुनज्जमीन के साथ मिलकर प्राइवेट हज की वसूलियों और बैंकिंग को आसान बना रहा है, और इस मुबारक सफर के लिए सऊदी रियाल बा आसानी खरीदें HBL करेंसी एक्सचेंज की मुल्क भर में मौजूद 70 से ज्यादा आउटलेट्स के जरिए। HBL इस्लामिक, सफर हज में आपका खिदमत गुजार। शराइत तो जवाबित लागू है।
2: FM 101 नाल नाल साडे ते नाल नाल तुवाडे, क्यों जी ये कोई शक है क्या?
0: सुनते रहिए FM 101 101 101।
1: सफर हज एक मुकद्दस सफर, और इस सफर में एक भरोसेमंद मुनज्जम जरूरी है। हज 2027 का एक्सक्लूसिव हज बैंकिंग पार्टनर HBL इस्लामिक मंजूर शुदा मुनज्जमीन के साथ मिलकर प्राइवेट हज की वसूलियों और बैंकिंग को आसान बना रहा है, और इस मुबारक सफर के लिए सऊदी रियाल बा आसानी खरीदें HBL करेंसी एक्सचेंज की मुल्क भर में मौजूद 70 से ज्यादा आउटलेट्स के जरिए। HBL इस्लामिक, सफर हज में आपका खिदमत गुजार। शराइत ज़वाबित लागू है।
0: सुनते रहिए FM 101 101 101।
3: जिथे जिथे FM दी आवाज जा रही है, उत्थे उत्थे सारे भैन भरावां ते बुजुर्गां दी खिदमत च साइमा दा सलाम ते दुआवां भरा गुलदस्ता भी पहुंचे। सोहणे भैन भराओ, साइमा दी दुआ है कि अल्लाह पाक मेरे वतन दे हर फर्द नूं हर बीमारी ते हर दुख परेशानी तों बचाए, ते साडे मुल्क दा हर फर्द प्यारे वतन दी शान ते इज्जत वकार नूं वधाउण दा सबब बणे। आमीन सुम्मा आमीन। भैणां ते भराओ, वतन दी खिदमत मुआशी ते समाजी जिम्मेदारी है, ते बिलखसूस बच्चों की बेहतरीन परवरिश वास्ते जरूरी है कि तुसी सेहतमंद होवो, क्योंकि सेहत बिना तुसी किसी भी जिम्मेदारी नूं पूरा नहीं कर सकते। लिहाजा सेहत के मामले च तुसी कदी भी गफलत नहीं करनी, ते रब ना करे जे तुसी किसी भी बीमारी नूं महसूस करते हो ते फौरन ही पाकिस्तान के मायनास तबीब हर्बल फिजिशियन जनाब प्रोफेसर सुलेमान साहब नूं आप आके मिलो, ते बीमारी की मुकम्मल तशखीस नाल कामयाब इलाज तो इस्तेफादा करो। ते इस वास्ते लिखो साडा फोन नंबर ते एड्रेस, सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 03-400-414-2608, यानी 03-400-414-2608। ते साडा ईमेल एड्रेस है suleiman.dawakhana@gmail.com। जी सोने भैन भ्राओ, पता ते फोन नंबर तुसी नोट फरमा लिया, ते हुण उड़ीकां मुक गईआं, ते मैं तुहाडी मुलाकात करानी आ यूनानी मैडिकल कॉलेज दे साबिक वाइस प्रिंसिपल, पाकिस्तान तिब्बी फाउंडेशन दे चेयरमैन ते अवार्डी ऑफ द गोल्ड मेडलिस्ट तबीब हर्बल फिजिशियन जनाब प्रोफेसर सुलेमान साहब नाल। सुलेमान साहब, प्रोग्राम च तशरीफ आवरी दा शुक्रिया।
4: ਸਹਿਮਾ ਜੀ ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੰਦੇ ਹੋ ਅਤੇ ਮੇਰੀ ਦੁਆ ਹੈ ਕਿ ਸੋਨਾ ਰੱਬ ਮੇਰੀ ਇਸ ਤਿੱਬੀ ਖਿਦਮਤ ਨੂੰ ਕਾਮਯਾਬੀ ਅਤਾ ਫਰਮਾਏ ਅਤੇ ਹਰ ਮਰੀਜ਼ ਨੂੰ ਸ਼ਿਫਾ ਯਾਬ ਕਰੇ ਆਮੀਨ
3: ਆਮੀਨ ਜੀ ਸੁਮਾ ਆਮੀਨ ਸੁਲੇਮਾਨ ਸਾਹਿਬ ਅੱਜ ਵੀ ਮੇਰੇ ਕੋਲ ਬਹੁਤ ਜ਼ਿਆਦਾ ਈਮੇਲਸ ਨੇ ਅਤੇ SMS ਨੇ ਅਤੇ ਮੈਂ ਚਾਹੁੰਦੀ ਹਾਂ ਅਤੇ ਜ਼ਿਆਦਾ ਜ਼ਿਆਦਾ SMS ਅਤੇ ਈਮੇਲ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂ
4: ਜੀ ਜੀ ਜ਼ਰੂਰ
3: ਨਹੀਂ ਤਾਂ ਫਿਰ ਮੈਂ ਗੱਲਾਂ ਕਰਾਂ
4: ਨਹੀਂ ਨਹੀਂ ਤੁਸੀਂ SMS ਅਤੇ ਈਮੇਲ ਹੀ ਸ਼ੁਰੂ ਕਰੋ
3: ਡਰੋ ਨਾ ਮੈਂ ਨਹੀਂ ਬੋਲਦੀ ਮੈਂ ਨਹੀਂ ਬੋਲਦੀ ਲਓ ਜੀ ਸਭ ਤੋਂ ਪਹਿਲੇ ਸਾਨੂੰ ਜਿਹੜੀ ਈਮੇਲ ਸਾਡੇ ਸਾਹਮਣੇ ਆਈ ਹੈ ਉਹ ਅਖਤਰ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ
4: ਜੀ ਜੀ
3: ਲਿਖਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ ਮੇਰੀ ਉਮਰ 44 ਸਾਲ ਹੈ ਮੈਨੂੰ 4 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਹੈ ਜਿਹਦੀ ਵਜ੍ਹਾ ਨਾਲ ਮੈਨੂੰ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ ਸ਼ੂਗਰ ਦੀ ਦਵਾਈ ਤਾਂ ਇਸਤੇਮਾਲ ਕਰ ਰਿਹਾ ਵਾਂ ਲੇਕਿਨ ਫਿਰ ਵੀ ਸ਼ੂਗਰ ਕੰਟਰੋਲ ਨਹੀਂ ਹੁੰਦੀ ਮੈਂ ਸੋਚਿਆ ਕਿ ਇੱਕ ਵਾਰੀ ਹਰਬਲ ਇਲਾਜ ਵੀ ਕਰਵਾ ਲਵਾਂ ਹੋ ਸਕਦਾ ਇਕੱਲਾ ਪਾਕ ਹਰਬਲ ਇਲਾਜ ਨਾਲ ਹੀ ਆਰਾਮ ਦੇ ਦੇਵੇ ਜੀ ਸੁਲੇਮਾਨ ਸਾਹਿਬ
4: ਅਖਤਰ ਸਾਹਿਬ ਸ਼ੂਗਰ ਦੀ ਮੌਜੂਦਗੀ 'ਚ ਮਰਦਾਂ ਨੂੰ ਅਮੂਮਨ ਅਸਾਬੀ ਕਮਜ਼ੋਰੀ ਦੀ ਸ਼ਿਕਾਇਤ ਹੋ ਜਾਂਦੀ ਹੈ ਜਿਹੜੀ ਮੁਕੰਮਲ ਤੌਰ 'ਤੇ ਕਾਬਲੇ ਇਲਾਜ ਹੈ ਰਹੀ ਸ਼ੂਗਰ ਦੀ ਗੱਲ ਅਤੇ ਇਸ ਬਾਰੇ ਅਲਹਮਦੁਲਿਲਾ ਮੈਂ ਕਹਾਂਗਾ ਕਿ ਹਰਬਲ ਇਲਾਜ ਸ਼ੂਗਰ ਲਈ ਬਿਹਤਰੀਨ ਮੁਫੀਦ ਇਲਾਜ ਹੈ ਜਿਹੜਾ ਮਨਫੀ ਅਸਰਾਤ ਦੇ ਬਗੈਰ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਦਾ ਹੈ ਮੇਰੇ ਭਾਈ ਸਾਡੇ ਹਰਬਲ ਇਲਾਜ ਦੀ ਇਹ ਖਸੂਸੀਅਤ ਹੈ ਕਿ ਸਿਰਫ ਸ਼ੂਗਰ ਲੈਵਲ ਨੂੰ ਹੀ ਕੰਟਰੋਲ ਨਹੀਂ ਕਰਦਾ ਬਲਕਿ ਸ਼ੂਗਰ ਦੀ ਬੁਨਿਆਦੀ ਵਜੂਹਾਤ ਮਸਲ ਜਿਗਰ ਅਸਾਬ ਅੰਤੜੀਆਂ ਅਤੇ ਲਬਲਬੇ ਦੀ ਖਰਾਬੀ ਅਤੇ ਜ਼ੋਫ ਨੂੰ ਦੂਰ ਕਰਦਾ ਹੈ ਜਿਹਦੇ ਨਤੀਜੇ 'ਚ ਸ਼ੂਗਰ ਕੰਟਰੋਲ ਹੋ ਜਾਂਦੀ ਹੈ ਇਹਦੇ ਇਲਾਵਾ ਅਸਾਬ ਅਤੇ ਉਜ਼ਲਾਤ ਨੂੰ ਕੁਵਤ ਦੇਣ ਮਿਲਦੀ ਹੈ ਮੇਦੇ ਅਤੇ ਗੁਰਦੇ ਦਾ ਨਿਜ਼ਾਮ ਠੀਕ ਹੋ ਜਾਂਦਾ ਹੈ ਅਤੇ ਮਰੀਜ਼ ਇੱਕ ਖੁਸ਼ਗਵਾਰ ਤਬਦੀਲੀ ਮਹਿਸੂਸ ਕਰਦਾ ਹੈ ਮੇਰੇ ਮੁਹਤਰਮ ਭਾਈ ਮੈਂ ਤੁਹਾਡੇ ਲਈ ਇੱਕ ਅਜ਼ਮੂਦਾ ਦਵਾਈ ਤਰਤੀਬ ਦਿੱਤੀ ਹੈ ਜਿਹਦੇ ਨਾਲ ਸ਼ੂਗਰ ਵੀ ਕੰਟਰੋਲ ਰਹੇਗੀ ਅਤੇ ਤੁਹਾਡੀ ਅਸਾਬੀ ਕੁਵਤ ਜਿਹੜੀ ਹੈ ਨਾ ਉਹ ਵੀ ਬਹਾਲ ਹੋ ਜਾਵੇਗੀ ਅਤੇ ਤੁਸੀਂ ਸ਼ੂਗਰ ਦੇ ਬਾਵਜੂਦ ਇੱਕ ਪੁਰਸਕੂਨ ਪੂਰੇ ਇਤਮਾਦ ਅਤੇ ਖੁਸ਼ਗਵਾਰ ਲਾਈਫ ਗੁਜ਼ਾਰ ਸਕੋਗੇ
3: ਜੀ ਮੇਰੇ ਮੋਹਤਰਮ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਰੱਬ ਕਰਮ ਕਰੇਗਾ ਸੁਲੇਮਾਨ ਸਾਹਿਬ
4: ਜੀ ਜੀ
3: ਸ਼ੂਗਰ ਯਾਨੀ ਮਿੱਠਾ ਤੇ ਖੁਸ਼ੀ ਦੀ ਇੱਕ ਖਾਸ ਚਾਸ਼ਨੀ ਹੈ ਜਿਹੜੀ ਖੁਸ਼ੀ ਦੇ ਰੰਗ ਨੂੰ ਦੁਬਾਲਾ ਕਰਦੀ ਹੈ
4: ਜੀ
3: ਲੇਕਿਨ ਸ਼ੂਗਰ ਦੀ ਬਿਮਾਰੀ ਇੰਨੀ ਕੌੜੀ ਜਿਹੜੀ ਜ਼ਿੰਦਗੀ ਦੀ ਮਿਠਾਸ ਨੂੰ ਖਤਮ ਹੀ ਕਰ ਦਿੰਦੀ ਹੈ ਅੱਲਾ ਪਾਕ ਇਹੋ ਜਿਹੀ ਸ਼ੂਗਰ ਤੋਂ ਹਰ ਕਿਸੇ ਨੂੰ ਬਚਾਏ ਆਮੀਨ
4: ਜੀ ਆਮੀਨ ਤੇ ਸੁਮਾ ਆਮੀਨ ਸਹਿਮਾ ਜੀ ਇਹ ਬਿਮਾਰੀ ਵਾਕਈ ਬਹੁਤ ਖਤਰਨਾਕ ਹੈ ਲੇਕਿਨ ਅਫਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ ਅਕਸਰ ਲੋਕ ਇਸ ਬਿਮਾਰੀ 'ਚ ਪ੍ਰੋਪਰ ਇਲਾਜ ਅਤੇ ਪ੍ਰੋਪਰ ਪਰਹੇਜ਼ ਨਹੀਂ ਕਰਦੇ ਜਿਹਦੀ ਵਜ੍ਹਾ ਨਾਲ ਬਿਮਾਰੀ 'ਚ ਪੇਚੀਦਗੀ ਆ ਜਾਂਦੀ ਹੈ
3: ਇਹ ਰਵੱਈਆ ਬਹੁਤ ਹੀ ਖਤਰਨਾਕ ਹੈ ਹਰ ਕਿਸੇ ਨੂੰ ਆਪਣੀ ਸਿਹਤ ਵੱਲ ਪੂਰੀ ਤਵੱਜੋ ਰੱਖਣੀ ਚਾਹੀਦੀ ਹੈ
4: ਜੀ
3: ਸੁਲੇਮਾਨ ਸਾਹਿਬ ਅਗਲਾ SMS ਸਾਨੂੰ ਨਿਸਾਰ ਭੱਟੀ ਸਾਹਿਬ ਨੇ ਤਹਿਰੀਰ ਕੀਤਾ ਹੈ ਫਰਮਾਉਂਦੇ ਨੇ ਮੇਰੀ ਉਮਰ 24 ਸਾਲ ਹੈ 2 ਮਹੀਨੇ ਤੋਂ ਮੇਰਾ ਵਜ਼ਨ ਬਤਦਰੀਜ ਘੱਟ ਰਿਹਾ ਹੈ ਹਾਲਾਂ ਮੈਂ ਬਹੁਤ ਚੰਗੀ ਗਿਜ਼ਾ ਖਾਂਦਾ ਵਾਂ ਲੇਕਿਨ ਗਿਜ਼ਾ ਦੇ ਮੁਕਾਬਲੇ 'ਚ ਮੇਰੀ ਸਿਹਤ ਬਹੁਤ ਕਮਜ਼ੋਰ ਹੈ ਮੇਰਾ ਚਿਹਰਾ ਪਿਚਕਿਆ ਹੋਇਆ ਲੱਗਦਾ ਹੈ ਹੱਡੀਆਂ ਨਜ਼ਰ ਆਉਂਦੀਆਂ ਅਤੇ ਜਿਸਮ ਵਿੱਚ ਹਰ ਵੇਲੇ ਥੱਕਣ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ
4: ਜੀ
3: ਸੁਲੇਮਾਨ ਸਾਹਿਬ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ
4: ਬੇਟਾ ਜੀ ਤੁਹਾਡੀ ਉਮਰ ਦੇ ਅਕਸਰ ਬੱਚਿਆਂ ਨੂੰ ਇਹੋ ਜਿਹੀ ਪ੍ਰੋਬਲਮ ਹੋ ਜਾਂਦੀ ਹੈ ਜਿਹੜੀ ਪ੍ਰੋਪਰ ਇਲਾਜ ਨਾ ਹੋਣ ਨਾਲ ਬਹੁਤ ਸਾਰੇ ਤਿੱਬੀ ਮਸਾਇਲ ਨੂੰ ਜਨਮ ਦਿੰਦੀ ਹੈ ਲਿਹਾਜ਼ਾ ਮੁਕੰਮਲ ਇਲਾਜ ਜ਼ਰੂਰੀ ਹੈ ਬੇਟਾ ਜੀ ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਦਵਾਈ ਮੇਰਾ ਮਾਮੂਲੇ ਮਤਬ ਨੁਸਖਾ ਹੈ ਜਿਹਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਅਲਹਮਦੁਲਿਲਾ ਸਿਹਤਯਾਬੀ ਹੋਈ ਹੈ ਤੁਸੀਂ ਇਹ ਦਵਾਈ 2 ਹਫ਼ਤੇ ਇਸਤੇਮਾਲ ਕਰਨੀ ਹੈ ਇਹਦੇ ਨਾਲ ਯੂਰਿਨ ਇਨਫੈਕਸ਼ਨ ਦੂਰ ਹੋ ਜਾਏਗੀ ਅਤੇ ਅਸਾਬ ਅਤੇ ਪੱਠਿਆਂ ਨੂੰ ਤਾਕਤ ਅਤੇ ਗਰਕੇ ਜੁਜ਼ੇ ਬਦਨ ਬਣੇਗੀ ਤੇ ਤੁਸੀਂ ਆਪਣੇ ਜਿਸਮ ਵਿੱਚ ਇਨਸ਼ਾਅੱਲਾ ਕੁਵਤ ਚੁਸਤੀ ਤੇ ਤਵਾਨਾਈ ਮਹਿਸੂਸ ਕਰੋਗੇ
3: ਇਨਸ਼ਾਅੱਲਾ ਤਾਲਾ ਜੀ ਕਿਉਂ ਨਹੀਂ ਜੀ ਨਿਸਾਰ ਭਾਈ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ ਹੁਣ ਤੁਸੀਂ ਦਵਾ ਤੇ ਪਰਹੇਜ਼ ਦੀ ਪਾਬੰਦੀ ਜ਼ਰੂਰ ਜਿਹੜਾ ਨਾ ਕਰਨੀ ਹੈ ਸੁਲੇਮਾਨ ਸਾਹਿਬ
4: ਜੀ ਜੀ
3: ਮੈਨੂੰ ਉਧਰੋਂ ਇਸ਼ਾਰਾ ਮਿਲ ਰਿਹਾ ਕਿ ਪ੍ਰੋਗਰਾਮ ਦੀ ਅੱਧੀ ਛੁੱਟੀ ਦਾ ਵੇਲਾ ਹੋ ਗਿਆ ਯਾਨੀ ਸ਼ਾਰਟ ਬ੍ਰੇਕ
4: ਜੀ ਜੀ
3: ਲਿਹਾਜ਼ਾ ਤੁਸੀਂ ਥੋੜਾ ਜਿਹਾ ਰੈਸਟ ਕਰੋ ਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਐਡਰੈਸ ਤੇ ਫੋਨ ਨੰਬਰ ਲਿਖਵਾਉਣੀ ਹੈ
4: ਜੀ ਠੀਕ
3: ਸੋਹਣੇ ਭੈਣ ਭਰਾਓ ਬਿਮਾਰੀਆਂ ਤੋਂ ਨਾ ਘਬਰਾਓ ਬਲਕਿ ਬਿਮਾਰੀਆਂ ਦਾ ਇਲਾਜ ਕਰਵਾਓ ਤੇ ਬਿਹਤਰੀਨ ਇਲਾਜ ਵਾਸਤੇ ਪਾਕਿਸਤਾਨ ਦੇ ਮਸ਼ਹੂਰੋ ਮਾਰੂਫ ਹਰਬਲ ਫਿਜ਼ੀਸ਼ੀਅਨ ਤਬੀਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਮਿਲਣ ਵਾਸਤੇ ਸਾਡਾ ਪਤਾ ਤੇ ਫੋਨ ਨੰਬਰ ਇਹ ਨੇ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414 2608 ਯਾਨੀ सिफर तीन सिफर सिफर चार एक चार दो छे सिफर अठ ते साडा ईमेल एड्रेस है suleiman.dawakhana@gmail.com जी मेरे भैन भ्राओ पता ते फोन नंबर तुहानू मिल गया ते हुण वारी है तुहाडी बाकी मेल और SMS दी अगली मेल जड़ी है ना सुलेमान साहब इफ्तिखार साहब ने तहरीर की है
4: जी।
3: इना दा मसला इनफर्टैलिटी है
4: अच्छा।
3: देखते हैं कि जनाब सुलेमान साहब मैं इनफर्टैलिटी के बारे थोड़ी थोड़ी रहनुमाई चाहिए है
4: जी।
3: मैं सारी तफसील तुहानू लिख चुकी वहां ते मेडिकल टेस्ट रिपोर्ट्स भी थोड़ी खिदमत दे विच भेज रहा वहां मेहरबानी करके मशवरा दियो कि इस बीमारी का कोई हर्बल ट्रीटमेंट हो सकता है लो जी तो बड़े हैरान ने
4: लो जी इफ्तिखार भाई साहब मैं तुहाडे नाल मुखातब होकर कह रहा कि मैं तुहाडी तहरीर करदा केस हिस्ट्री ते टेस्ट रिपोर्ट मुलाहजा कीतियां ने

0: ਮੇਰੇ ਮੁਹਤਰਮ ਭਾਈ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਅਗਰ ਇਸ ਬਿਮਾਰੀ ਦਾ ਆਪਰੇਸ਼ਨ ਕਰਾਇਆ ਜਾਏ ਤੇ ਕਾਮਯਾਬ ਇਲਾਜ ਦੀ ਸ਼ਰ੍ਹਾ ਸਿਰਫ 35-40% ਤੱਕ ਹੁੰਦੀ ਹੈ। ਲਿਹਾਜ਼ਾ ਮੈਂ ਤੇ ਤੁਹਾਨੂੰ ਇਹ ਮਸ਼ਵਰਾ ਦਿਆਂਗਾ ਕਿ ਤੁਸੀਂ ਮਜ਼ੀਦ ਵਕਤ ਜ਼ਾਇਆ ਨਾ ਕਰੋ, ਬਲਕਿ ਫੌਰਨ ਹੀ ਆਪਣੀ ਵਾਈਫ ਦਾ ਹਰਬਲ ਟ੍ਰੀਟਮੈਂਟ ਕਰਾਓ। ਇਨਸ਼ਾਅੱਲਾ ਟਿਊਬ ਬਲਾਕੀ ਦਵਾਈਆਂ ਨਾਲ ਹੀ ਠੀਕ ਹੋ ਜਾਏਗੀ ਤੇ ਸੋਹਣਾ ਰੱਬ ਤੁਹਾਨੂੰ ਬੇਉਲਾਦੀ ਦੇ ਦੁੱਖ ਤੋਂ ਨਿਜਾਤ ਦੇਵੇਗਾ। ਇਨਸ਼ਾਅੱਲਾ ਤੁਸੀਂ ਸਹਿਬੇ ਔਲਾਦ ਹੋ ਜਾਓਗੇ
1: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਬਰਾਦਰ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ, ਹੁਣ ਇਸ ਮਸ਼ਵਰੇ ਤੇ ਅਮਲ ਕਰਨਾ ਜਾਂ ਨਾ ਕਰਨਾ ਤੁਹਾਡੇ ਇਖਤਿਆਰ ਵਿੱਚ ਹੈਗਾ। ਵੈਸੇ ਇੱਕ ਗੱਲ ਹੈ
0: ਜੀ,
1: ਅੱਛੇ ਮਸ਼ਵਰੇ ਤੇ ਹਮੇਸ਼ਾ ਅਮਲ ਕਰ ਲੈਣਾ ਚਾਹੀਦਾ, ਕੀ ਕਹਿੰਦੇ ਹੋ?
0: ਸਹਿਮਾ ਜੀ, ਇਹ ਜ਼ਰੂਰੀ ਨਹੀਂ ਕਿ ਹਰ ਬੰਦੇ ਨੂੰ ਸਾਡਾ ਮਸ਼ਵਰਾ ਚੰਗਾ ਲੱਗੇ। ਜਿਹਨੂੰ ਚੰਗਾ ਲੱਗੇਗਾ ਉਹ ਅਮਲ ਕਰੇਗਾ, ਜਿਹਨੂੰ ਚੰਗਾ ਨਹੀਂ ਲੱਗੇਗਾ ਉਹ ਅਮਲ ਨਹੀਂ ਕਰੇਗਾ।
1: ਇਹ ਗੱਲ ਤਾਂ ਹੈ, ਲੇਕਿਨ ਮੈਨੂੰ ਪੱਕਾ ਯਕੀਨ ਹੈ ਕਿ ਇਸ ਤੋਂ ਬਿਹਤਰ ਮਸ਼ਵਰਾ ਕੋਈ ਹੋ ਨਹੀਂ ਸਕਦਾ। ਸੁਲੇਮਾਨ ਸਾਹਿਬ, ਅਗਲੀ ਐਸ ਐਮ ਐਸ ਹਾਜ਼ਰ ਹੈ ਜਿਹੜੀ ਸਾਡੀ ਇੱਕ ਭੈਣ ਸਾਹਿਬਾਂ ਨੇ ਤਹਿਰੀਰ ਕੀਤੀ ਹੈ।
0: ਜੀ ਜੀ।
1: ਫਰਮਾਉਂਦੀਆਂ ਨੇ ਕਿ ਮੇਰੇ ਦੋ ਬੱਚੇ ਨੇ, ਇੱਕ ਦੀ ਉਮਰ 5 ਸਾਲ ਤੇ ਇੱਕ ਦੀ 3 ਸਾਲ ਦੀ ਹੈ।
0: ਜੀ।
1: ਪਹਿਲੇ ਮੇਰਾ ਜਿਸਮ ਬਿਲਕੁਲ ਸਲਿਮ ਤੇ ਸਮਾਰਟ ਸੀ, ਲੇਕਿਨ ਦੂਜੇ ਬੱਚੇ ਦੀ ਬਾਅਦ ਮੇਰਾ ਵਜ਼ਨ ਦਿਨ ਬਰ ਦਿਨ ਜ਼ਿਆਦਾ ਹੋ ਗਿਆ। ਮੈਂ ਬਹੁਤ ਪਰੇਸ਼ਾਨ ਹਾਂ ਕਿਉਂਕਿ ਮੋਟਾਪੇ ਦੀ ਵਜ੍ਹਾ ਨਾਲ ਮੈਨੂੰ ਗੋਡਿਆਂ 'ਚ ਦਰਦ ਵੀ ਸ਼ੁਰੂ ਹੋ ਗਿਆ। ਸੁਲੇਮਾਨ ਸਾਹਿਬ, ਮੈਂ ਡਾਇਟਿੰਗ ਤੇ ਕਰ ਰਹੀ ਹਾਂ ਤੇ ਸੁਬਹ ਨਿਹਾਰ ਮੂੰਹ ਕਹਿਵਾ ਵੀ ਪੀਨੀ ਹਾਂ, ਲੇਕਿਨ ਵਜ਼ਨ ਨਹੀਂ ਘਟਦਾ। ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ ਹੋਏਗੀ ਜੀ।
0: ਭੈਣ ਜੀ, ਮੈਂ ਤਕਰੀਬਨ ਹਰ ਪ੍ਰੋਗਰਾਮ ਵਿੱਚ ਇਹ ਰਿਕੁਐਸਟ ਕਰਨਾ, ਡਾਇਟਿੰਗ ਕਰਨਾ ਇੰਝ ਹੀ ਜਿਵੇਂ ਆਪਣੇ ਆਪ ਨੂੰ ਗਜ਼ਾਈ ਕਮੀ ਦਾ ਸ਼ਿਕਾਰ ਕਰਕੇ ਮੁਖਤਲਿਫ ਬਿਮਾਰੀਆਂ ਦਾ ਮਰਕਜ਼ ਬਣਾਉਣਾ ਹੈ।
1: ਹਾਂਜੀ।
0: ਲਿਹਾਜ਼ਾ ਡਾਇਟਿੰਗ ਹਰ ਗਿਜ਼ ਨਾ ਕਰੋ, ਬਲਕਿ ਮੁਫਤ ਦਿਲ ਤੇ ਮੌਜੂਦ ਗਜ਼ਾ ਖਾਓ ਜਿਹੜੀ ਕਿਸੇ ਨਾ ਕਿਸੇ ਤਜਰਬਾਕਾਰ ਮੌਲਜ ਨੇ ਤਜਵੀਜ਼ ਕੀਤੀ ਹੋਵੇ। ਮੇਰੀ ਭੈਣ, ਯਾਦ ਰੱਖੋ ਕਿ ਮੌਜੂਦ ਦਵਾਈ ਦੇ ਬਗੈਰ ਮੋਟਾਪਾ ਕਦੀ ਵੀ ਦੂਰ ਨਹੀਂ ਹੋ ਸਕਦਾ, ਕਿਉਂਕਿ ਜਿਸਮ ਵਿੱਚ ਮੌਜੂਦ ਅਜ਼ਾਫੀ ਚਰਬੀ ਦਵਾਈ ਦੇ ਬਗੈਰ ਤਹਿਲੀਲ ਨਹੀਂ ਹੋ ਸਕਦੀ।
1: ਬਿਲਕੁਲ ਬਿਲਕੁਲ।
0: ਤੇ ਨਾ ਹੀ ਚਰਬੀ ਬਣਨ ਦੇ ਅਮਲ ਨੂੰ ਰੋਕਿਆ ਜਾ ਸਕਦਾ ਹੈ।
1: ਹਾਂਜੀ।
0: ਮੇਰੀ ਭੈਣ, ਤੁਸੀਂ ਬਾਜ਼ਾਰੀ ਖਾਣੇ, ਬਿਲਖਸੂਸ ਫਾਸਟ ਫੂਡ, ਬੇਕਰੀ ਦੀ ਅਸ਼ਿਆ, ਕੋਲਡ ਡਰਿੰਕ, ਆਈਸਕ੍ਰੀਮ, ਮਠਿਆਈ ਤੇ ਦੂਜੀ ਮੁਰੰਗਨ ਗਜ਼ਾ ਨਹੀਂ ਖਾਣੀ। ਮੈਂ ਤੁਹਾਡੇ ਲਈ ਜਿਹੜੀ ਮੌਜੂ ਗਜ਼ਾ ਤਜਵੀਜ਼ ਕੀਤੀ ਹੈ ਉਸ ਗਜ਼ਾ ਤੇ ਅਮਲ ਕਰਨਾ ਹੈ। ਮੈਂ ਦਵਾਈ ਪਾਰਸਲ ਕਰਾਈ ਹੈ ਜਿਹੜੀ ਬਦਨ ਦੀ ਅਜ਼ਾਫੀ ਚਰਬੀ ਨੂੰ ਤਹਿਲੀਲ ਕਰਨ ਦੇ ਨਾਲ ਨਾਲ ਗੈਰ ਜ਼ਰੂਰੀ ਚਰਬੀ ਦੀ ਅਫਜ਼ਾਇਸ਼ ਨੂੰ ਵੀ ਰੋਕੇਗੀ।
1: ਬਿਲਕੁਲ।
0: ਅਸਾਬ ਤੇ ਪੱਠਿਆਂ ਦਾ ਨਿਜ਼ਾਮ ਦਰੁਸਤ ਹੋਵੇਗਾ, ਜਿਗਰ ਤੇ ਮੇਦੇ ਦੀ ਸਲਾਹ ਹੋਵੇਗੀ ਤੇ ਇਨਸ਼ਾਅੱਲਾ ਇੱਕ ਮਹੀਨੇ 'ਚ ਤੁਹਾਡਾ ਜਿਸਮ ਤਕਰੀਬਨ 10 ਪਾਉਂਡ ਤੱਕ ਘੱਟ ਜਾਏਗਾ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੇਰੀ ਭੈਣ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ। ਸਾਇਮਾ ਵੀ ਤੁਹਾਨੂੰ ਯਕੀਨ ਦਵਾਉਂਦੀ ਹੈ ਕਿ ਇਨਸ਼ਾਅੱਲਾ ਤਾਲਾ ਤੁਸੀਂ ਸਲਿਮ ਤੇ ਸਮਾਰਟ ਹੋ ਜਾਓਗੇ, ਬਿਲਕੁਲ ਮੇਰੇ ਵਾਂਗੂ। ਸੁਲੇਮਾਨ ਸਾਹਿਬ, ਮੋਟਾਪਾ ਵੀ ਨਾ ਇੱਕ ਅਜੀਬ ਸਿਆਪਾ ਹੈ, ਇਹ ਨਹੀਂ ਹੋਣਾ ਚਾਹੀਦਾ, ਕੀ ਕਹਿੰਦੇ ਹੋ? ਮੈਂ ਤੇ ਬਹੁਤ ਪਰੇਸ਼ਾਨ ਹੁੰਦੀ ਇਹੋ ਜਿਹੇ ਲੋਕਾਂ ਨੂੰ ਦੇਖ ਕੇ। ਦੇਖੋ ਨਾ ਤਾਂ ਇਹਨਾਂ ਨੂੰ ਕੱਪੜੇ ਫਿੱਟ ਆਉਂਦੇ ਨੇ, ਨਾ ਬਾਜ਼ਾਰ 'ਚ ਰੈਡੀਮੇਡ ਇਹਨਾਂ ਕੱਪੜਾ ਖਰੀਦ ਸਕਣਾ ਹੈ। ਔਰ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਗਮ, ਨਾ ਕਿ ਨਾ ਕੋਈ ਰਕਸ਼ਾ, ਨਾ ਕੋਈ ਟੈਕਸੀ ਇਹਨਾਂ ਨੂੰ ਬਿਠਾਉਂਦੀ।
0: ਸਹਿਮਾ ਜੀ, ਕੱਪੜੇ ਤਾਂ ਵੱਖਰੀ ਗੱਲ ਹੈ, ਅਸਲ ਗੱਲ ਤਾਂ ਇਹ ਵੇ ਕਿ ਮੋਟਾਪੇ ਦੀ ਵਜ੍ਹਾ ਨਾਲ ਦੂਜੀ ਖਤਰਨਾਕ ਬਿਮਾਰੀਆਂ ਵੀ ਹੋ ਜਾਂਦੀਆਂ ਨੇ।
1: ਜੀ ਬਿਲਕੁਲ ਬਿਲਕੁਲ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਸਲੀਮ ਨਾਜ਼ ਸਾਹਿਬ ਨੇ ਤਹਿਰੀਰ ਕੀਤੀ ਹੈ।
0: ਜੀ ਜੀ।
1: ਲਿਖਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਵਾਲਦਾ ਸਾਹਿਬਾਂ ਨੂੰ ਹੱਥ ਪੈਰਾਂ ਦੀ ਉਂਗਲੀਆਂ 'ਚ ਬਹੁਤ ਦਰਦ ਹੁੰਦਾ ਹੈ।
0: ਅੱਛਾ।
1: ਰੋਜ਼ਾਨਾ 'ਚ ਤੇਲ ਦੀ ਮਾਲਿਸ਼ ਵੀ ਕਰਦੇ ਹਾਂ, ਲੇਕਿਨ ਦਰਦ ਨਹੀਂ ਠੀਕ ਹੋ ਰਿਹਾ। ਸੁਲੇਮਾਨ ਸਾਹਿਬ, ਜਿਹੜੀ ਤਕਲੀਫ ਨੇ ਤਕਰੀਬਨ 3 ਮਹੀਨਿਆਂ ਤੋਂ ਸ਼ੁਰੂ ਹੋਈ ਹੈ। ਸੁਲੇਮਾਨ ਸਾਹਿਬ, ਮੇਰੀ ਵਾਲਦਾ ਦੀ ਉਮਰ 60 ਸਾਲ ਹੈ ਤੇ ਅਲਹਮਦੁਲਿਲਾ ਉਹਨਾਂ ਨੂੰ ਹੋਰ ਕੋਈ ਖਤਰਨਾਕ ਬਿਮਾਰੀ ਨਹੀਂ ਗੀ। ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ।
0: ਸਲੀਮ ਭਾਈ, ਇਹ ਵਜ੍ਹਾ ਮੁਫਾਸਲ ਦੀ ਇਬਤਦਾਈ ਸਟੇਜ ਹੈ ਜਿਹਨੂੰ ਫੌਰੀ ਤੌਰ ਤੇ ਰੋਕਣਾ ਜ਼ਰੂਰੀ ਹੈ ਤਾਂ ਕਿ ਬਿਮਾਰੀ 'ਚ ਪੇਚੀਦਗੀ ਪੈਦਾ ਨਾ ਹੋਵੇ।
1: ਹਾਂਜੀ।
0: ਮੇਰੇ ਭਾਈ, ਇਹ ਖੁਸ਼ੀ ਦੀ ਗੱਲ ਹੈ ਕਿ ਤੁਹਾਡੀ ਵਾਲਦਾ ਸਾਹਿਬਾਂ ਨੂੰ ਅਲਹਮਦੁਲਿਲਾ ਕੋਈ ਦੂਜੀ ਪ੍ਰੋਬਲਮ ਨਹੀਂ, ਇਸ ਲਈ ਇਹ ਬਿਮਾਰੀ ਇਨਸ਼ਾਅੱਲਾ ਜਲਦੀ ਕੰਟਰੋਲ ਹੋ ਜਾਏਗੀ। ਤੁਸੀਂ ਆਪਣੀ ਵਾਲਦਾ ਸਾਹਿਬਾਂ ਨੂੰ ਵੱਡਾ ਗੋਸ਼ਤ, ਮਟਰ, ਲੋਬੀਆ, ਚਨੇ ਤੇ ਜ਼ਿਆਦਾ ਠੰਡੀ ਤਸੀਰ ਵਾਲੀ ਗਜ਼ਾ ਤੋਂ ਪਰਹੇਜ਼ ਕਰਾਉਣਾ ਹੈ। ਜੋੜਾਂ ਤੇ ਅਲਸੀ ਦੇ ਤੇਲ ਦੀ ਮਾਲਿਸ਼ ਤੇ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਜਾਰੀ ਰੱਖੋ। ਜੋੜਾਂ ਨੂੰ ਸਰਦੀ ਤੋਂ ਬਚਾਓ ਤੇ ਜਿਹੜੀ ਦਵਾਈ ਪਾਰਸਲ ਕਰਾਈ ਗਈ ਹੈ ਉਹ ਦਵਾਈ ਪਾਬੰਦੀ ਨਾਲ ਇਸਤੇਮਾਲ ਕਰਾਓ।
1: ਹਾਂਜੀ।
0: ਇਸ ਦਵਾਈ ਦੇ ਨਾਲ ਇਨਸ਼ਾਅੱਲਾ ਜਿਹੜਾ ਯੂਰਿਕ ਐਸਿਡ ਤੇ ਕੋਲੈਸਟ੍ਰੋਲ ਦੀ ਜ਼ਾਇਦ ਮਿਕਦਾਰ ਜਿਹੜੀ ਨਾ ਉਹ ਖਾਰਜ ਹੋ ਜਾਵੇਗੀ, ਹੱਡੀਆਂ ਨੂੰ ਕੁਦਰਤੀ ਕੈਲਸ਼ੀਅਮ ਮਿਲੇਗਾ ਤੇ ਹੱਡੀਆਂ ਦੀ ਕਮਜ਼ੋਰੀ ਦੂਰ ਹੋ ਜਾਏਗੀ।
1: ਬਿਲਕੁਲ।
0: ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਵਾਲਦਾ ਮੋਹਤਰਮਾ ਸਾਹਿਬਾ ਨੂੰ ਇਨਸ਼ਾਅੱਲਾ ਇਸ ਬਿਮਾਰੀ ਤੋਂ ਮੁਕੰਮਲ ਨਿਜਾਤ ਮਿਲ ਜਾਏਗੀ।
1: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ, ਪ੍ਰੋਡਿਊਸਰ ਸਾਹਿਬ ਦਾ ਇਸ਼ਾਰਾ ਮਿਲ ਗਿਆ ਹੈ ਕਿ ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ।
0: ਜੀ ਜੀ।
1: ਤੇ ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸਹਿਮਾ ਜੀ, ਤੁਹਾਡਾ ਵੀ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਸਾਰੇ ਸੁਣਨ ਵਾਲਿਆਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ, ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਇਨਾਇਤ। ਸੋਹਣੇ ਭੈਣ ਭਰਾਓ, ਬਿਮਾਰੀਆਂ ਦੀ ਮੁਕੰਮਲ ਤਸ਼ਖੀਸ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਆ ਨਾਲ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਅਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਮੇਰੇ ਮੋਹਤਰਮ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਫੇਰ ਮਿਲਾਂਗੇ, ਜਾਂਦੇ ਜਾਂਦੇ ਰੱਬ ਰਾਖਾ।
2: ਸੁਣਦੇ ਰਹੀਏ FM 101.1
3: ਸਫ਼ਰ ਹਜ ਇੱਕ ਮੁਕੱਦਸ ਸਫ਼ਰ, ਔਰ ਇਸ ਸਫ਼ਰ ਮੇਂ ਇੱਕ ਭਰੋਸੇਮੰਦ ਮੁਨਜ਼ਮ ਜ਼ਰੂਰੀ ਹੈ। ਹਜ 2027 ਕਾ ਐਕਸਕਲੂਸਿਵ ਹਜ ਬੈਂਕਿੰਗ ਪਾਰਟਨਰ HBL ਇਸਲਾਮਿਕ ਮਨਜ਼ੂਰ ਸ਼ੁਦਾ ਮੁਨਜ਼ਮੀਨ ਕੇ ਸਾਥ ਮਿਲਕਰ ਪ੍ਰਾਈਵੇਟ ਹਜ ਕੀ ਵਸੂਲੀਓਂ ਔਰ ਬੈਂਕਿੰਗ ਕੋ ਆਸਾਨ ਬਣਾ ਰਹਾ ਹੈ। ਔਰ ਇਸ ਮੁਬਾਰਕ ਸਫ਼ਰ ਕੇ ਲੀਏ ਸਊਦੀ ਰਿਆਲ ਬਾ ਆਸਾਨੀ ਖਰੀਦੇ HBL ਕਰੰਸੀ ਐਕਸਚੇਂਜ ਕੀ ਮੁਲਕ ਭਰ ਮੇਂ ਮੌਜੂਦ 70 ਸੇ ਜ਼ਾਇਦ ਆਊਟਲੇਟਸ ਕੇ ਜ਼ਰੀਏ। HBL ਇਸਲਾਮਿਕ, ਸਫ਼ਰ ਹਜ ਮੇਂ ਆਪਕਾ ਖਿਦਮਤ ਗੁਜ਼ਾਰ। ਸ਼ਰਾਇਤ ਤੋਂ ਜ਼ਵਾਬਿਤ ਲਾਗੂ ਹੈ।
4: There's music and then there's magic. One above FM 101.

ਚੱਲ ਬੋਲੇ ਉੱਥੇ ਚੱਲੀਏ ਜਿੱਥੇ ਹਵਨ ਸਾਰੇ ਅੰਨੇ। ਨਾ ਕੋਈ ਸਾਡੀ ਜ਼ਾਤ ਪਹਿਚਾਨੇ, ਨਾ ਕੋਈ ਸਾਨੂੰ ਮੰਨੇ। ਅਸਲਾਮ ਵਾਲੇਕੁਮ ਪਾਕਿਸਤਾਨ, ਮੈਂ ਹੂੰ ਆਪਕੇ ਸਾਥ ਆਪਕਾ ਮੇਜ਼ਬਾਨ ਫਰਹਾਨ ਖਾਨ। ਉਮੀਦ ਕਰਤੇ ਕਿ ਹਮਾਰੇ ਸਭੀ ਸੁਣਨੇ ਵਾਲੇ, ਹਮਾਰੇ ਨਾ ਸੁਣਨੇ ਵਾਲੇ ਵੀ ਖੈਰੀਅਤ ਸੇ ਹੋਂਗੇ। ਅਗਰ ਆਪ ਰੇਡੀਓ ਪਾਕਿਸਤਾਨ FM 101 ਲਾਹੌਰ ਕੇ ਸੰਗ ਸੰਗ ਹੈ ਤੋ ਪਾਕਿਸਤਾਨ ਭਰ ਮੇਂ ਇਸ ਆਵਾਜ਼ ਕੋ ਸੁਣਾ ਜਾ ਰਹਾ ਹੈ 101 ਇੰਟਰਨੈਸ਼ਨਲ ਕੀ ਇਸ ਨਸ਼ਰੀਆਤ ਕੋ ਆਪ ਸਭ ਕੋ ਖੁਸ਼ ਆਮਦੀਦ ਕਹਤੇ ਹੈਂ, ਵੈਲਕਮ ਕਹਤੇ ਹੈਂ ਔਰ ਢੇਰੋਂ ਦੁਆਏ ਆਪ ਸਭ ਕੇ ਲਈ, ਜਹਾਂ ਰਹੇ ਖੁਸ਼ ਰਹੇ, ਹੰਸਤੇ ਮੁਸਕੁਰਾਤੇ ਰਹੇ। ਵੈਲ ਜਨਾਬ, FM 101 ਕੀ ਇਸ ਨਸ਼ਰੀਆਤ ਮੇਂ ਆਪ ਵੀ ਹਮਾਰੇ ਸਾਥ ਹੋ ਸਕਤੇ ਹੈਂ ਔਰ ਸਾਥ ਰਹਿਣੇ ਕਾ ਤਰੀਕਾਕਾਰ ਆਪ ਸਭ ਜਾਣਤੇ ਹੈ। ਲੇਕਿਨ ਇੱਕ ਦਫਾ ਫਿਰ ਆਪਕੋ ਬਤਾਤੇ ਚਲੇਂ ਕਿ ਜੀ ਆਪ FM 101 ਕੇ ਆਫਿਸ਼ੀਅਲ ਪੇਜ ਯਾਨੀ ਕਿ FM 101 ਲਾਹੌਰ ਕੇ ਆਫਿਸ਼ੀਅਲ ਫੇਸਬੁੱਕ ਪੇਜ ਪੇ ਹਮਾਰੇ ਸਾਥ ਨਿਭਾ ਸਕਤੇ ਹੈ ਔਰ ਆਪ ਟੈਲੀਫੋਨ ਪੇ ਅਗਰ ਹਮਾਰੇ ਸਾਥ ਰਾਬਤਾ ਰੱਖਣਾ ਚਾਹਤੇ ਹੈ ਤੋ 042-111-000-101 ਹਮਾਰੇ ਰਾਬਤੇ ਕਾ ਨੰਬਰ ਹੈ ਜਿਸ ਪੇ ਆਪ ਹਮੇਂ ਕਾਲ ਕਰ ਸਕਤੇ ਹੈ, ਪ੍ਰੋਗਰਾਮ ਮੇਂ ਸ਼ਾਮਿਲ ਹੋ ਸਕਤੇ ਹੈ ਔਰ 4471 ਪੇ ਆਪ ਹਮੇਂ ਟੈਕਸਟ ਮੈਸੇਜ ਭੇਜ ਸਕਤੇ ਹੈ। ਵੈਲ ਆਪਕੋ ਮੈਂ ਬਤਾਤਾ ਚਲੂੰ ਕਿ ਵਜ਼ੀਰ ਆਜ਼ਮ ਪਾਕਿਸਤਾਨ ਮੁਹੰਮਦ ਸ਼ਹਬਾਜ਼ ਸ਼ਰੀਫ ਸਾਹਿਬ ਅਬ ਸੇ ਕੁਛ ਦੇਰ ਬਾਅਦ ਅਕਵਾਮ ਮੁਤਹਿਦਾ ਕੀ ਜਨਰਲ ਅਸੈਂਬਲੀ ਸੇ ਖਿਤਾਬ ਕਰੇਂਗੇ ਔਰ ਜੈਸੇ ਹੀ ਇਹ ਖਿਤਾਬ ਸ਼ੁਰੂ ਹੋਗਾ ਆਪਕੋ ਹਮ ਬਰਾਏ ਰਾਸਤ ਲੀਏ ਚਲੇਂਗੇ ਔਰ ਵਹਾਂ ਪੇ ਆਪਕੋ ਇਜਲਾਸ ਸੁਣਵਾ